ਤੇ ਬੈ ਮੀਹੂੰ ਈਮਾਨ ਵਾਸ਼ ਖਰੇ ਗਫਾਨ ਵਿਦਾਲ ਵਾਸ਼ ਹਮ ਅਕਸ਼ਵਰੂੰ ਤਿਦ ਮਗ ਕੀ ਅੱਲਾਹ ਗੇ ਤਿਦ ਮਗੇ ਤੇ ਬੈ ਮੀਹੂੰ ਨ ਦਿਵਾ ਫਾਵਾ ਫਦ ਕਮੇ ਇਹਿੰ ਇਵਿਸ ਮੀਹ ਕ ਦਿਵਾ ਫਾਵਾ ਕਮਕਾ ਤੇ ਬੈ ਮੀਹੂੰ ਕਬੂਲ ਨੁਖਰਾਸ਼ ਇਹਿੰ ਨੂ ਨਮ ਤੇ ਬੈ ਮੀਹੂੰ ਗੇ ਵਿਰ ਰਸਖਲਾਂ ਗੇ ਹਜ਼ਰਤ ਗਾ ਏਵਰਿਨ ਦੱਕਾ ਹੁਜਤੂੰ ਤੇ ਬੈ ਮੀਹੂੰ ਦਿਰ ਕੁਫਾਨ ਤੇ ਖਲੇ ਗਫਾਨ ਵਿਦਾਲ ਵਾਸ਼ ਹਮ ਕਸ਼ਵਰੂੰ ਫਬਲੁ ਅੰਥਕਮ ਵਨੀ ਅੱਲਾਹ ਗੇ ਯਦ ਕੁਦਰ ਫੁਲ ਗੇ ਇਕਲਾਂ ਗੇ ਇਰਾਦ ਕੁਰਵਾ ਮੀਹ ਕੰ ਇਕਮ ਦਿਵਤ ਅੱਲਾਹ ਹੀ ਥਨਵ ਸਵੰਤ ਮੁਲਾ ਦਿਨ ਵੜ ਗਿੰਵਾ ਰਸ ਕਲਾਂਗੇ।

ਬੈ ਮੀਂਹ ਹੁਨਾ ਕਿਯਵਾ ਦਿਵਨਿਕੋ ਆਦਿ ਥਿਯ ਬੈ ਮੀਂਹੁਗੇ ਤਿਰੇਗਾ ਇਖਲਾਂਗ ਰਸੂਲਾ ਹੁਨਵਨਿਕੋ ਥਿਯ ਬੈ ਮੀਂਹੁ ਖਾ ਫਿਰਵਨੀ ਖੁਮ ਫਦੇ ਕੁਮ ਹਿਯੇ ਅੱਲਾਹੁਗੇ ਦੀਨੁਗਾ ਹਿਫਾਟਾ ਮੀਹਾ ਦੰਨਾਸ਼ੇ ਫਹ ਏ ਮੀਹ ਕ ਸੀਦਾ ਵਿਗਿੰਵਾ ਮਗਕ ਥਿਦ ਮਗੁ ਲਿਬਿਜ ਖੰ ਖਸ਼ੋਰੇ।